ਪੰਜਾਬੀ ਪ੍ਰੋਗਰਾਮ ਮਿੱਟਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਵਿਸ਼ਵ ਭਰ 'ਚ ਕੌਮਾਂਤਰੀ ਸਾਖਰਤਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ, ਪੜ੍ਹਿਆ ਲਿਖਿਆ ਬਏ ਚੁਬਾਰੇ, ਅਨਪੜ੍ਹ ਬੰਦਾ ਡੰਗਰ ਚਾਰੇ। ਅੱਜ ਤੇ ਡਿਜੀਟਲ ਕਰਨ ਦੇ ਯੁੱਗ 'ਚ ਹਰ ਵਿਅਕਤੀ ਪੜ੍ਹਿਆ ਲਿਖਿਆ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਿੱਖਿਆ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਹੈ। ਸਮਾਜ ਦਾ ਹਰ ਵਿਅਕਤੀ ਤਾਂ ਹੀ ਜਾਗਰੂਕ ਹੋ ਸਕੇਗਾ ਜੇ ਉਹ ਪੜ੍ਹਿਆ ਲਿਖਿਆ ਹੋਵੇਗਾ। ਵਿਦਿਆ ਉਹ ਚਾਨਣੇ ਜੋ ਸਾਡੇ ਜੀਵਨ ਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਂਦੀ ਏ। ਸਾਡੇ ਜੀਵਨ ਨੂੰ ਰੁਸ਼ਨਾਉਂਦੀ ਹੀ ਨਹੀਂ, ਸਗੋਂ ਇਹ ਇੱਕ ਅਜਿਹੀ ਦੌਲਤ ਏ ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਅਤੇ ਇਹ ਗਿਆਨ ਵੰਡਣ ਨਾਲ ਸਗੋਂ ਹੋਰ ਵੱਧਦਾ ਜਾਂਦਾ ਏ। ਅੰਤਰਰਾਸ਼ਟਰੀ ਸਾਖਰਤਾ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਯੂਨੈਸਕੋ ਨੇ 26 ਅਕਤੂਬਰ 1965 'ਚ 14ਵੇਂ ਜਨਰਲ ਸੰਮੇਲਨ 'ਚ 8 ਸਤੰਬਰ ਨੂੰ ਕੌਮਾਂਤਰੀ ਸਾਖਰਤਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਪਹਿਲੀ ਵਾਰ ਇਹ ਦਿਹਾੜਾ 1967 ਵਿੱਚ ਮਨਾਇਆ ਗਿਆ। ਸਾਖਰਤਾ, ਜਿਸਦਾ ਅਰਥ ਹੈ ਪੜ੍ਹਨ ਲਿਖਣ ਅਤੇ ਸਮਝਣ ਦੀ ਸਮਰੱਥਾ ਅਤੇ ਯੋਗਤਾ ਤੋਂ ਏ। ਸਿੱਖਿਆ ਸਿਰਫ ਅੱਖਰੀ ਗਿਆਨ ਹੀ ਨਹੀਂ, ਬਲਕਿ ਵਿਅਕਤੀ ਦੀ ਪੂਰੀ ਸ਼ਖਸੀਅਤ 'ਚ ਨਿਖਾਰ ਲਿਆਉਂਦੀ ਏ। ਇਸ ਦੇ ਨਾਲ ਵਿਅਕਤੀ 'ਚ ਚੰਗੀਆਂ ਆਦਤਾਂ, ਸਮਝਦਾਰੀ, ਅਨੁਸ਼ਾਸਨ ਵਰਗੇ ਗੁਣ ਆਉਂਦੇ ਨੇ। ਸਿੱਖਿਆ 'ਤੇ ਹੀ ਕਿਸੇ ਦੇਸ਼ ਦੀ ਤਰੱਕੀ ਨਿਰਭਰ ਕਰਦੀ ਏ, ਅਤੇ ਸਿੱਖਿਆ ਹੀ ਗਰੀਬੀ ਨੂੰ ਘਟਾਉਣ 'ਚ ਮਦਦ ਕਰਦੀ ਏ। ਇਸ ਨਾਲ ਨੌਜਵਾਨ ਆਪਣੇ ਰੁਝੇਵਿਆਂ 'ਚ ਰੁੱਝੇ ਰਹਿੰਦੇ ਨੇ ਅਤੇ ਇਸ ਨਾਲ ਅਪਰਾਧ ਵੀ ਘਟਦਾ ਏ। ਨੌਜਵਾਨ ਪੜ੍ਹ ਲਿਖ ਕੇ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਸੁਰਚੇਤ ਹੁੰਦੇ ਨੇ ਅਤੇ ਬੁਰੀਆਂ ਅਲਾਮਤਾਂ ਤੋਂ ਬਚੇ ਰਹਿੰਦੇ ਨੇ। ਇਹੀ ਨਹੀਂ, ਆਪਣੇ ਦਿਲ ਦੇ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਗੀਤਾਂ ਰਾਹੀਂ ਲਿਖ ਕੇ ਬੜੀ ਖੂਬਸੂਰਤੀ ਦੇ ਨਾਲ ਸਜਾਉਂਦੇ ਨੇ, ਜਿਸ ਨੂੰ ਸੁਣ ਕੇ ਦਿਲ ਨੱਚਣ ਨੂੰ ਮਜਬੂਰ ਹੋ ਜਾਂਦਾ ਏ। ਅਤੇ ਗਾਇਕ ਹਰਜੀਤ ਹਰਮਨ ਪੰਜਾਬਣ ਦੀ ਸਿਫਤ ਕਿਵੇਂ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ ਨੀ ਤੂੰ ਸੱਚੀ ਮੁੱਚੀ ਲੱਗੇ ਪੰਜਾਂ ਪਾਣੀਆਂ ਦੀ ਹੂਰ।

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹਰਜੀਤ ਹਰਮਨ ਦੀ ਆਵਾਜ਼, ਅਤੇ ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਸਾਖਰਤਾ ਦਿਹਾੜੇ ਬਾਰੇ। ਜਦੋਂ ਕੋਈ ਸਮਾਜ ਸਿੱਖਿਆ ਅਪਣਾਉਂਦਾ ਏ ਤਾਂ ਉੱਥੇ ਵਿਕਾਸ ਦੀ ਰਫ਼ਤਾਰ ਤੇਜ਼ ਹੋ ਜਾਂਦੀ ਏ। ਪੜ੍ਹਾਈ ਕਰਨ ਨਾਲ ਹੀ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਅਤੇ ਸਮਾਜ 'ਚ ਫੈਲੀਆਂ ਕੁਰੀਤੀਆਂ ਵਿਰੁੱਧ ਲੜਨ ਦੀ ਤਾਕਤ ਮਿਲਦੀ ਏ। ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੇ ਅੰਦਰ ਜਾਗਰੂਕਤਾ ਪੈਦਾ ਹੁੰਦੀ ਏ। ਅੱਧੀਆਂ ਮੁਸ਼ਕਲਾਂ ਤਾਂ ਸਾਡੀ ਪੜ੍ਹਾਈ ਲਿਖਾਈ ਹੀ ਦੂਰ ਕਰ ਦਿੰਦੀ ਏ। ਇਸ ਦੇ ਨਾਲ ਹੀ ਜੇ ਸਿੱਖਿਆ ਕਿਤਾਬੀ ਗਿਆਨ ਤੋਂ ਇਲਾਵਾ ਕਿੱਤਾ ਮੁਖੀ ਹੋਵੇ ਤਾਂ ਸਾਡੇ ਬੱਚੇ ਜਿਹੜੇ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ ਉਹ ਨਹੀਂ ਕਰਨਗੇ, ਕਿਉਂਕਿ ਆਪਣੇ ਦੇਸ਼ 'ਚ ਰੁਜ਼ਗਾਰ ਦੇ ਢੁੱਕਵੇਂ ਸਾਧਨ ਜਾਂ ਵਸੀਲੇ ਨਾ ਹੋਣ ਕਰਕੇ ਉਹ ਵਿਦੇਸ਼ 'ਚ ਜਾਣ ਲਈ ਮਜਬੂਰ ਹੁੰਦੇ ਨੇ। ਇਸ ਲਈ ਸਿੱਖਿਆ ਉਹਨਾਂ ਦੇ ਹੁਨਰ ਨੂੰ ਤਰਾਸ਼ਣ ਵਾਲੀ ਹੋਣੀ ਚਾਹੀਦੀ ਏ, ਕਿਉਂਕਿ ਸਰਕਾਰ ਤਾਂ ਸਾਰਿਆਂ ਨੂੰ ਸਰਕਾਰੀ ਨੌਕਰੀ ਦੇ ਨਹੀਂ ਸਕਦੀ। ਇਸ ਲਈ ਰੁਜ਼ਗਾਰ ਲਈ ਯੋਗਤਾ ਮੁਹੱਈਆ ਕਰਵਾਉਣਾ ਜ਼ਰੂਰੀ ਏ, ਜਿਸ ਨਾਲ ਉਹ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਇਸ ਤਰ੍ਹਾਂ ਉਹ ਨੌਜਵਾਨ ਰੁਜ਼ਗਾਰ ਲੈਣ ਵਾਲੇ ਨਹੀਂ ਬਲਕਿ ਰੁਜ਼ਗਾਰ ਦੇਣ ਵਾਲੇ ਬਣ ਸਕਦੇ ਨੇ। ਅੱਜ ਦੇ AI ਦੇ ਯੁੱਗ 'ਚ ਸਾਖਰ ਹੋਣ ਦੇ ਨਾਲ ਨਾਲ ਤਕਨੀਕ ਅਤੇ ਹੁਨਰ

0: ਤਾਂ ਗਿਆਨ ਵੀ ਬਹੁਤ ਜ਼ਰੂਰੀ ਏ। ਤਾਂ ਹੀ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹੋ ਅਤੇ ਦੇਸ਼ ਦੀ ਉੱਨਤੀ 'ਚ ਆਪਣਾ ਯੋਗਦਾਨ ਦੇ ਸਕਦੇ ਹੋ। ਇਸ ਨਾਲ ਤੁਸੀਂ ਆਪ ਤਾਂ ਕਿੱਤਾ ਮੁਖੀ ਹੋਵੋਗੇ, ਤੁਹਾਡੇ ਹੁਨਰ ਦੀ ਬਦੌਲਤ ਹੋਰ ਲੋਕਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ। ਇਸ ਨਾਲ ਤੁਹਾਡੇ ਪਰਿਵਾਰ, ਪਿੰਡ, ਸ਼ਹਿਰ, ਕਸਬੇ, ਜ਼ਿਲ੍ਹੇ, ਸੂਬੇ ਅਤੇ ਦੇਸ਼ 'ਚ ਵੱਖਰੀ ਪਛਾਣ ਬਣੇਗੀ ਅਤੇ ਹਰ ਕੋਈ ਤੁਹਾਡੇ 'ਤੇ ਮਾਣ ਮਹਿਸੂਸ ਕਰੇਗਾ। ਪ੍ਰੀਤਮ ਕੌਰ ਆਪਣੇ ਕਵਿਤਾ ਪਾਠ ਰਾਹੀਂ ਸਾਨੂੰ ਜ਼ਿੰਦਗੀ ਦੇ ਕਿਹੜੇ ਪਹਿਲੂਆਂ ਬਾਰੇ ਦੱਸ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਪਹਿਲੀ ਕਵਿਤਾ ਹੈ ਕੌਲ ਕਰਾਰ। ਕੋਈ ਕੌਲ ਕਰਾਰ ਨਾ ਕੀਤਾ, ਕੋਈ ਕੌਲ ਕਰਾਰ ਨਾ ਕੀਤਾ, ਤੇਰੇ ਨਾਲ ਇਜ਼ਹਾਰ ਨਾ ਕੀਤਾ, ਤੇਰੇ ਲਈ ਅਸਾਂ ਹਾਂ ਕਰਤੀ, ਬਸ ਜ਼ਿੰਦਗੀ ਤੇਰੇ ਨਾ ਕਰਤੀ। ਜਦੋਂ ਦੇ ਲਏ ਤੇਰੇ ਨਾਲ ਫੇਰੇ, ਅਸੀਂ ਤਾਂ ਚੰਨਾ ਹੋ ਗਏ ਤੇਰੇ। ਤੇਰੇ ਨਾਲ ਜ਼ਿੰਦਗੀ ਗੁਲਜ਼ਾਰ ਹੈ, ਤੇਰੇ ਉੱਤੋਂ ਮੇਰੀ ਜਿੰਦ ਨਿਸਾਰ ਹੈ। ਸਾਰੀ ਦੁਨੀਆ ਤੋਂ ਮੈਂ ਗਾਫਲ, ਤੇਰੀ ਖੁਸ਼ੀਆਂ ਹੀ ਮੇਰਾ ਹਾਸਲ। ਦੂਸਰੀ ਕਵਿਤਾ ਹੈ ਸਾਵਣ। ਆਇਆ ਸਾਵਣ ਝੂਮ ਕੇ ਅਸੀਂ ਖੁਸ਼ੀ ਮਨਾਈਏ, ਆਇਆ ਸਾਵਣ ਝੂਮ ਕੇ ਅਸੀਂ ਖੁਸ਼ੀ ਮਨਾਈਏ, ਅੰਮ੍ਰਿਤ ਵਰਖਾ ਹੋ ਰਹੀ ਕਾਦਰ ਗੁਣ ਗਾਈਏ। ਨਿਖਰੀ ਨਿਖਰੀ ਧਰਤੀ ਨਾਲ ਸਾਂਝ ਬਣਾਈਏ, ਮੋਰ ਬੰਬੀਹੇ ਬੋਲਦੇ ਅਸੀਂ ਪੀਂਘਾਂ ਪਾਈਏ। ਫਿਕਰਾਂ ਨੂੰ ਅਸੀਂ ਛੱਡ ਕੇ ਪ੍ਰੀਤਮ ਮਨ ਭਾਈਏ, ਪਾ ਕੇ ਸੋਹਣੇ ਕੱਪੜੇ ਮੇਲੇ ਨੂੰ ਜਾਈਏ, ਪਾ ਕੇ ਗਿੱਧੇ ਭੰਗੜੇ ਅਸੀਂ ਰੌਣਕ ਲਾਈਏ, ਦਿਲੋਂ ਮੁਹੱਬਤ ਕਰਕੇ ਭੇਦ ਭਾਵ ਮਿਟਾਈਏ। ਅਗਲੀ ਕਵਿਤਾ ਹੈ ਗੁਰੂ ਨਾਨਕ ਤਾਰਨਹਾਰ। ਨਾ

ਗੀਤ ਤੁਸੀਂ ਸੁਣ ਰਹੇ ਸੀ ਗਾਇਕ ਹਰਭਜਨ ਮਾਨ ਦੀ ਆਵਾਜ਼ 'ਚ। ਸੱਚੀ ਏ, ਲੰਘਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ, ਇਸ ਲਈ ਸਮਾਂ ਰਹਿੰਦੇ ਰਿਸ਼ਤਿਆਂ ਦੀ ਅਹਿਮੀਅਤ ਸਮਝਣੀ ਚਾਹੀਦੀ ਏ ਅਤੇ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਏ ਅਤੇ ਆਪਣੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਏ। ਅਤੇ ਗਾਇਕ ਬਲਕਾਰ ਸਿੱਧੂ ਵੀ ਆਪਣੀ ਮਹਿਬੂਬਾ ਨੂੰ ਕਿੰਨਾ ਪਿਆਰ ਕਰਦੇ ਨੇ ਅਤੇ ਆਪਣੇ ਪਿਆਰ ਦੀ ਤੁਲਨਾ ਕਿਸ ਨਾਲ ਕਰ ਰਹੇ ਨੇ, ਆਓ ਸੁਣਦੇ ਹਾਂ ਗੀਤ ਮੈਂ ਇਹਨਾਂ ਤੈਨੂੰ ਪਿਆਰ ਕਰਾਂ 'ਚ। ਗਿੱਧੇ ਬੋਲ ਲਿਖੇ ਨੇ ਗੁਰਨਾਮ ਗਾਮਾ ਨੇ ਅਤੇ ਸੰਗੀਤਬੱਧ ਕੀਤਾ ਏ ਤੇਜਵੰਤ ਕਿਟੂ ਨੇ।

0: ਬੱਚਾ ਤੋਂ 7 ਅੰਕ ਨੇ। ਕੱਲ ਭਾਰਤ ਦਾ ਆਪਣਾ ਆਖਰੀ ਪੂਲ ਮੈਚ ਵਿਚ ਚੀਨੀ ਤਾਈਪੇ ਖਿਲਾਫ ਖੇਡੇਗਾ। ਇਹ ਮੈਚ ਜਿੱਤਣ ਨਾਲ ਭਾਰਤ ਸੈਮੀਫਾਈਨਲ ਲਈ ਆਪਣੀ ਜਗ੍ਹਾ ਪੱਕੀ ਕਰ ਲਏਗਾ। ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਵਿਚ ਆਉਣ ਵਾਲੇ ਭਾਈਚਾਰੇ ਵਿਰੁੱਧ ਵਿਤਕਰੇ ਅਤੇ ਹਿੰਸਾ ਦੀਆਂ ਲਗਾਤਾਰ ਖ਼ਬਰਾਂ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ ਪਾਕਿਸਤਾਨ ਨੂੰ ਅਜਿਹੇ ਮਾਮਲੇ ਵਿਚ ਸਜ਼ਾ ਤੋਂ ਬਚਣ ਤੇ ਚਲਣ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਨੂੰ ਜਨੇਵਾ ਤੋਂ ਜਾਰੀ ਇਕ ਬਿਆਨ ਵਿਚ ਮਾਹਿਰਾਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੇਸ਼ ਦੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਸਬੰਧੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਦੀ ਸੰਸਦ ਨੇ 1976 ਵਿਚ ਅਹਿਮ ਜਿਹੇ ਭਾਈਚਾਰੇ ਨੂੰ ਗੈਰ ਮੁਸਲਿਮ ਐਲਾਨਿਆ ਸੀ। ਇਕ ਦਹਾਕੇ ਬਾਅਦ ਉਨ੍ਹਾਂ ਨੂੰ ਖੁਦ ਨੂੰ ਮੁਸਲਮਾਨ ਕਹਿਣ ਤੇ ਰੋਕ ਲਾ ਦਿੱਤੀ ਗਈ ਸੀ। ਉਨ੍ਹਾਂ ਦੇ ਧਾਰਮਿਕ ਪ੍ਰਚਾਰ ਵਿਚ ਸ਼ਾਮਲ ਹੋਣ ਅਤੇ ਹਾਜ਼ਰੀ ਸਾਊਦੀ ਅਰਬ ਦੀ ਯਾਤਰਾ ਕਰਨ ਤੇ ਵੀ ਰੋਕ ਹੈ। ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਉਸ ਦੀਆਂ ਸੰਪਤੀਆਂ ਤੇ ਅਮਰੀਕਾ ਦੇ ਹੋਰ ਹਮਲਿਆਂ ਮਗਰੋਂ ਖਾੜੀ ਇਲਾਕੇ ਚ ਅਮਰੀਕੀ ਤੇਲ ਤੇ ਗੈਸ ਅਦਾਰਿਆਂ ਸਮੇਤ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲਿਬਾਫ ਨੇ ਕਿਹਾ ਕਿ ਜੇਕਰ ਸਾਡੀ ਸੰਪਤੀ ਤੇ ਹਮਲਾ ਹੁੰਦਾ ਤਾਂ ਜਵਾਬੀ ਕਾਰਵਾਈ ਕੀਤੀ ਜਾਏਗੀ। ਅੰਤ ਵਿਚ ਚੋਣਾਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਡੋਦਰਾ ਵਿਚ 35,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਪੱਥਰ ਰੱਖਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਸ੍ਰੀਲੰਕਾ ਦੇ 3 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਬੰਬੇ ਹਾਈਕੋਰਟ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ 2019 ਦੇ ਮਾਣਹਾਨੀ ਮਾਮਲੇ ਵਿਚ ਜਾਰੀ ਕੀਤਾ ਗਿਆ ਸੰਮਨ ਰੱਦ ਕਰਨ ਤੋਂ ਇਨਕਾਰ ਕੀਤਾ ਹੈ। ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ ਹੈ। ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਾਖਰਤਾ ਗਿਆਨ, ਮੌਕਿਆਂ ਅਤੇ ਬਿਹਤਰ ਭਵਿੱਖ ਦਾ ਰਾਹ ਖੋਲਦੀ ਹੈ। ਭਾਰਤੀ ਜਨਰਲ ਹਾਕੀ ਟੀਮ ਨੇ ਇਸ ਵਕਤ ਆਪਣੇ ਪੂਰੇ ਮੈਚ ਵਿਚ ਦੱਖਣੀ ਕੋਰੀਆ ਨੂੰ 7-3 ਨਾਲ ਹਰਾ ਦਿੱਤਾ ਹੈ। ਇਸ ਦੌਰਾਨ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੋ ਗਿਆ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੱਕ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं नीतिका त्यागी। वजीर आजम नरेंद्र मोदी ने गुजरात के वडोदरा में 35,000 करोड़ रुपए के तरक्याती प्रोजेक्टों का इफ्तिताह किया और कौम के नाम वक्फ किया। वजीर आजम ने 2800 किलोमीटर के बार बर्दारी के लिए मखसूस कॉरिडोर की तकमील को 21वीं सदी के भारत के लिए एक तारीखी हुसूलियाबी बताया। वजीर आजम नरेंद्र मोदी आज शाम मुंबई में आलमी फिनटेक फेस्ट GFF 2026 का इफ्तिताह करेंगे और खिताब करेंगे। बॉम्बे हाईकोर्ट ने वजीर आजम नरेंद्र मोदी के खिलाफ बयान से मुतालिक कांग्रेस लीडर राहुल गांधी पर 2019 के एक हतके इज्जत मामले में समन वापस लेने से इनकार कर दिया है। IMD ने बिहार, मशरकी मध्य प्रदेश, मशरकी उत्तर प्रदेश, ओडिशा, मगरबी बंगाल और मुल्क के शिमाल मशरकी हिस्सों में आज शदीद बारिश की पेशगोई की है। और आज अहमदाबाद में भारत ने 2026 आलमी पैरा तीरंदाजी सीरीज में सोने के 2 तमगे जीते हैं। अब खबरें तफसील से। वजीर आजम नरेंद्र मोदी ने आज वडोदरा में मुख्तलिफ तरक्याती प्रोजेक्टों का इफ्तिताह किया और संगे बुनियाद रखा, जिनकी लागत 35,000 करोड़ रुपए से ज्यादा है। वजीर आजम ने माल लाने ले जाने वाली मखसूस मगरबी राहदारी के 3 अहम हिस्सों को मुल्क के नाम वक्फ किया। वजीर आजम ने न्यू सनंद, न्यू मकरपुरा, न्यू उम्बरगांव और न्यू GNPT से मालबरदार रेलगाड़ी को भी झंडी दिखाकर रवाना किया। इसके साथ साथ टांडा रोड और वडोदरा के दरमियान एक नई पैसेंजर ट्रेन का भी आगाज किया। ये ट्रेन अलीराजपुर के दूरदराज के कबायली इलाकों को कौमी रेल नेटवर्क से जोड़ेगी। वजीर आजम मोदी ने एक बड़े इज्तिमा से खिताब करते हुए भारत के ट्रांसपोर्ट और लॉजिस्टिक्स शोबे को तेजी से तब्दील करने की बात भी उजागर की। उन्होंने मालबरदारी की मखसूस राहदारियों की तकमील के लिए कहा, जिनकी तवालत 2,800 किलोमीटर से ज्यादा है, जो 21वीं सदी के भारत की एक तारीखी हुसूलियाबी है और मुल्क के कामकाज के बदलते हुए कल्चर का एक सबूत है।
2: आज ईस्टर्न और वेस्टर्न डेलीगेट फ्रेट कॉरिडोर देश के व्यापार कारोबार का मुख्य आधार बन रहा है। डेडिकेटेड फ्रेट कॉरिडोर तेजी से विकसित होते भारत की जीवन रेखा है। इसने भारत के ट्रांसपोर्टेशन सेक्टर